0: าตั้งความเมตตาไงปีเลยคุณไม่รักคุณอะไรหมดงั้นทำไรปีแล้วสุขุสีเพียงชูริจ้าไปที่คอมพิวเตอร์กินด้านดูแค่ตัวไปจะตันยาวดูเสียไม่งั้นมาเล่นงงคุณความเมตตาคุณน้ำหมดแล้วต้องไม่หมดComputer Vikri Gorne, Sikaune, Ani Marmat Gorne, Nepal ke number one Haru and Sator Education Center on you. Of CPN mata computer paunuka sate, computer Sikaune, okay, Kotom Vikri Halema Gorma, Vigro Gorme, Bankway, Away School Apis, Dunskis and Sostama Vigro, they are a bonaune subida pinch are juicy. English language kachakupin bivatachahoi, computer laptop, printer, photocopy machine, intercom system, inverter, solar system, a inverter to battery pani pincha.क्यामरा भरपूर तो इंटरनेट फोन पर जोड़ी चाहो हम मते लागे लाके औ तालो बेताल महिडेर फिर दुका पाइएला झूसी औ ये फोन नंबर 0215547788 9942535541 अब होयो अब गुड वेरी गुड वेरी गुड
1: वर्ल्ड नाउ डिजिटल एंटरटेनिंग द नेशन lensnepal.com इन फोकस यू एंड एवरीथिंग